0: ਹਲੇ ਚੋਰ ਬਾਈ ਹਲੇ ਹੋਰੀ ਮੂੰਹ ਕੋਵੇ ਫਿਰ ਹੈ ਹਨਾ ਹੀ ਵਾਰੀ ਹਾਏ ਕੋਈ ਨੀ ਰਾਸ ਵਿੱਚ ਹੋਲੋ ਰਾਲੀ ਦੇ ਦੇ ਮੁੱਠੀ ਨੀ ਜੀ ਤੇ ਸੌ ਫਾ ਲਿਆ ਨਾ ਹੋਗਾ ਕਹਿੰਦੇ ਤੇ ਕੀ ਕੁੱਕੜੀ ਜਗਾਤਾ ਥੋਤੀ ਨਾ ਤਾਂ ਤੱਕ ਤਾਂ ਮੈਂ ਕੋਵੇ ਮੋਨਾ ਦੀ ਫੇ ਤੂ ਕਿ ਆਜ ਨੰਦਾਤੀ ke batla go hatisetse mo ditaba tsena tsa gago tsena ke ne na imamelele hai at ka nnetetlile kele batlhokomahlegetsa ga o a latlhelwa nna ke le moo ke bana ke beng ka ena ke basotho botlhe at a ke na mantse mo sia imagine if era so sharp na yeta o kena ku ka so to wa mala ke ha o so bua kana tema se so to wa mala ka khotso ka ntse ni no thoguru ka wa ta o so ga ga ha go go ye se ke tswe ku ka hona o thwe go itsala jwa mo le ye go go tsa se le bitso la ka ke ntaturu to thoguru go ipatlela khotso khotso se nna ma fata go ena
1: khotso ha ya temagatu ya wa ka
0: thank you
1: Hai letwe.
2: Ka lerato le ka makgethe mme.
1: Ka ofela.
2: Re tshabana sa kgomo ngwaneso.
1: Moratwa waka.
2: O bua le nkgono re tla fua ka lereko ka mona ka mateanong a tsela tse nne mme. Atšhe we ntate masimini fela ge ka etsang. Mopiaganleng modimo ke
1: mang
2: bana besonkantse le monate a ge ba llage monate kapa jale ge itšhebile borona ge ithata borona gona ge sa tsebo go rona ingwetswe a utlwa botlhoko ge itšhebile na jale gona ge tla ballwa ke mang o re tshwareleng tate le o sikeng ga rona moya wa ntate masimini le ne ya badumedi ba faletseng o phomole ka kgotso ka mogau wa modimo le ntate o tlamelele botlhe o re tlamelele botlhe o tlamelele lapa o tlamelele le botlhe ba tshedile ntate masimeng hele mme ngwaneso o tareng tsena tsa go dumelela botlhe ba ka bang le boithatelo bo botle go kena ka nako enono eo re sa atleng go kena eo ntate ke tlatsa mantswe ana ntate re lokela go gola mogaung wa morena gore o bulelwe batho botlhe ba boithatelo bo botle ke a mo tlatsa ke nkgono ke tla fua ka lege ko ngwaneso ka mana ka mateanong a tsela tse nne
1: ke a o lebogamoratuwa waka
2: tanki mme tanki ngwaneso